0: ਇੱਕ ਤਰਫਾ ਤਰਾਜ਼ੂ ਆ ਤੇਰੀ ਹਸੀ ਮੇਰੇ ਆਸੂ ਆ ਘੁੱਟ ਘੁੱਟ ਕੀ ਕਿਉਂ ਸਾਸ ਲੂ ਉਸੇ ਦੇਗਾ ਕਿਆ ਹਿਸਾਬ
1: ਤੇਰਾ ਪਿੰਜਰਾ ਮਜਾਲ ਲਿਖਾਣਾ ਪਰਿੰਦਿਆਂ ਨੇ ਉੱਡ ਜਾਣਾ ਤੇਰਾ ਪਿੰਜਰਾ ਤੇਰਾ ਮੁੱਕ ਜਾਣਾ ਸਾਰਾ ਲਾਣਾ ਬਾਣਾ ਪਰਿੰਦਿਆਂ ਨੇ ਉੱਡ ਜਾਣਾ ਤੇਰਾ